ਕਰਨੈਲ ਰਾਣਾ ਕਨੇ ਸਾਥੀਆਂ ਦੇ ਸਵਰਾਂ 'ਚ ਇਹ ਥਾ ਰਾਮ ਭਜਨ ਆਕਾਸ਼ਵਾਣੀ ਦੇ ਹਮੀਰਪੁਰ ਕੇਂਦਰ 'ਤੇ ਇਸ ਵੇਲੇ ਤੁਸੀਂ ਸੁਣੀ ਕਰਦੇ ਕਾਰਜਕ੍ਰਮ ਭਜਨ ਸੰਧਿਆ। ਕਾਰਜਕ੍ਰਮ ਦੀ ਅਗਲੀ ਪ੍ਰਸਤੁਤੀ ਸ਼ੇਰ ਸਿੰਘ ਦੇ ਸਵਰਾਂ 'ਚ।

0: ਲੈ ਵੇ ਗੁਲਾਬੋ ਤਾਂ ਆਹ ਕਾਰਜਕ੍ਰਮ ਵਿੱਚ ਲੋਕ ਗੀਤ ਸੁਣਿਆ ਮੀਨਾ ਲਲਹਾਲ ਦਾ ਗਾਈਦਾ ਕਹਿੰਦੇ ਹੁਣ ਜੀ ਅਸੀਂ ਆਹ ਗੱਲਬਾਤ ਕਰਨੀ ਕਿ ਜਿਹੜੀ ਜੀ ਆਹ ਦੀ ਹੁਣ ਬਾਗਵਾਨੀ ਚ ਅੰਬਾਂ ਦੀ ਫਸਲ ਹੀ ਨਾ ਤਿਸ ਜੋ ਫਲ ਮੱਖੀ ਜੀ ਅਸੀਂ ਕਿਵੇਂ ਨੁਕਸਾਨ ਪਹੁੰਚਾਉਂਦੀ ਤਾਂ ਕਿਸ ਤਰੀਕੇ ਨੇ ਆਹ ਇਸ ਦਾ ਬਚਾਵ ਜੀ ਅਸੀਂ ਕਰਨਾ
1: ਜੀ ਬਿਲਕੁਲ ਤਾਂ ਅੰਬਾਂ ਦੀ ਜਿਹੜੀ ਫਸਲ ਹੈ ਤਿਸ ਜੋ ਫਲ ਮੱਖੀ ਹੈ ਤੇ ਆਹ ਬਚਾਉਣ ਆਓ ਤਾਂ ਇਸ ਵਾਸਤੇ ਕਈ ਤਰੀਕੇ ਜੇ ਅਸੀਂ ਆਹ ਅਪਣਾਉਂਦੇ ਕਈ ਵਾਰ ਰਸਾਇਣਾਂ ਦੇ ਛਿੜਕਾਵ ਕਰ ਲੈਂਦੇ ਵੀ ਹਨ ਕਈ ਵਾਰ ਟਰੈਪ ਲਗਾ ਲੈਂਦੇ ਵੀ ਹਨ ਜੈਵਿਕ ਤਰੀਕੇ ਵੀ ਆਹ ਇਸਤੇਮਾਲ ਕਰਦੇ ਹਨ ਕਿਉਂਕਿ ਫਸਲਾਂ ਪਰਿਕਤਾ ਮੌਸਮਾਂ ਦੀ ਮਾਰ ਹੁੰਦੀ ਵੀ ਇੱਕ ਨਾ ਦੂਜਾ ਕੀੜੇ ਮਕੌੜਿਆਂ ਦੀ ਮਾਰ ਹੁੰਦੀ ਤਾਂ ਅਗਰ ਬੜੇ ਪੈਮਾਨੇ ਪਰ ਆਹ ਖੇਤੀਬਾੜੀ ਕਰਦੇ ਤਾਂ ਆਹ ਜੋ ਬਚਾਵ ਦੇ ਕਾਰਜ ਐਸਾ ਵੀ ਸ਼ੁਰੂ ਕਰਨਾ ਪੈਂਦੇ ਵੀ ਹਨ
0: ਹੋਰ ਕਿਉਂਕਿ ਦੇਖਾ ਕਈ ਬਾਗਵਾਨ ਭਾਈ ਭੈਣਾਂ ਹਾਂ ਦੇੜੇ ਨੇ ਤਿੰਨਾ ਜੀ 400 ਕਨੇ 500 ਬੂਟਾ ਜੀ ਐਸਾ ਅੰਬਾਂ ਦਾ ਲਗਾਇਆ ਹੁੰਦਾ
1: ਜੀ
0: ਕਨੇ ਅਗਰ ਇਸ ਤਰੀਕੇ ਦਾ ਕੋਈ ਵੀ ਕੀਟ ਜਾਂ ਫਲ ਮੱਖੀ ਜੀ ਐਸਾ ਨੁਕਸਾਨ ਪਹੁੰਚਾਉਂਦੀ ਹੈ ਤਾਂ ਤਿੰਨਾ ਜੋ ਬੜਾ ਜ਼ਿਆਦਾ ਨੁਕਸਾਨ ਜੀ ਐਸਾ ਝੇਲਣਾ ਪਾਉਂਦਾ
1: ਜੀ ਤਾਂ ਇਸ ਵਾਸਤੇ ਦਿਖਾ ਆਹ ਮਿਥਾਇਲ ਯੂਜ਼ੇਨੋਲ ਟ੍ਰੈਪ ਜੇ ਅਸੈ ਬਣਾ ਸਕਦੇ ਵੀ ਹਨ ਇਸ ਤੇ ਫਲ ਮੱਖੀ ਜੇ ਇਤਿਹਾ ਜੋ ਆਹ ਨਿਯੰਤਰਿਤ ਕਰ ਸਕਦੇ ਵੀ ਹਨ ਇਹ ਫਲ ਮੱਖੀ ਜੋ ਨਿਯੰਤਰਿਤ ਕਰਨ ਦਾ ਸਾਰਿਆਂ ਤੇ ਸਸਤਾ ਕਨੇ ਬਿਹਤਰ ਤਰੀਕਾ ਹੈ ਟ੍ਰੈਪ ਜੇ ਅਸੈ ਆਹ ਕਿਵੇਂ ਬਣਾਉਣਾ ਭਈ ਇੱਕ ਬੋਤਲ ਲੈਣੀ ਆਹ ਕਨੇ ਤਿਸ ਚੀਜ਼ ਇਹ ਛੋਟੇ ਛੋਟੇ ਛੇਦ ਕਰ ਦੇਣੇ ਵੀ ਹਨ ਫਿਰ ਬੋਤਲਾਂ ਦੇ ਅੰਦਰ ਜੇ ਅਸੈ ਰੂਈਆਂ ਨੇ ਮਿਥਾਇਲ ਯੂਜ਼ੇਨੋਲ ਜੇ ਅਸੈ ਲਗਾ ਦੇਣਾ ਵੀ ਆ ਜਾਂ ਕੀਟਨਾਸ਼ਕ ਜੇ ਅਸੈ ਲਗਾ ਸਕਦੇ ਵੀ ਹਨ ਧੀਆਂ ਮੈਲਾਥੀਆਨ ਵੀ ਆਹ ਜੇ ਅਸੈ ਲਗਾ ਸਕਦੇ ਵੀ ਹਨ ਯਾਨੀ ਕੁਛ ਬੂੰਦਾਂ ਜੇ ਇਸ ਰੂਹਾਂ ਚ ਆਹ ਪਾਣੀ ਫਿਰ ਰੂਈ ਜੇ ਇਸੇ ਅੰਦਰ ਜੋ ਲਪਾ ਦੇਣੀ ਬੋਤਲਾਂ ਚ
0: ਬਿਲਕੁਲ ਤਾਂ ਦੇਖਾ ਭਾਈ ਇਸ ਦਾ ਕੰਮ ਜਿਸ ਕਰਨੇ ਦਾ ਕਿਆ ਤਰੀਕਾ ਹੈ ਵੀ ਇਸ ਦੀ ਮਹਿਕ ਜੀ ਹੁੰਦੀ ਨਾ ਸਹਿ ਜਿਹੜੀਆਂ ਜੀ ਨਰ ਮੱਖੀਆਂ ਹੁੰਦੀਆਂ ਤਿੰਨਾਂ ਜੋ ਆਕਰਸ਼ਿਤ ਕਰਦੀ ਕਹਿੰਦੇ ਸਹਿ ਬੋਤਲਾਂ ਦੇ ਅੰਦਰ ਜੀ ਅਸਾਂ ਚਲੀ ਆਉਂਦੀਆਂ ਦੇਖਾ ਜਿਵੇਂ ਜੀ ਤਿੰਨਾਂ ਬੋਤਲਾਂ ਅੰਦਰ ਜਾਣਾ ਤਾਂ ਅਸਾਂ ਮਰੀ ਆਉਂਦੀਆਂ ਤਾਂ ਤਿਸ ਤੇ ਜਿਹੜਾ ਜੀ ਮੱਖੀਆਂ ਦਾ ਪ੍ਰਜਨਨ ਹੁੰਦਾ ਸਹਿ ਰੁਕੀ ਆਉਂਦਾ
1: ਬਿਲਕੁਲ
0: ਕਹਿੰਦੇ ਦੇਖਾ ਮਾਤਰਾ ਦੀ ਗੱਲ ਕਰੀਏ ਤਾਂ ਇੱਕ ਏਕੜ ਬਗੀਚੇ ਚ 10 ਤੇ 12 ਟ੍ਰੈਪ ਜੀ ਅਸਾਂ ਲਗਾਉਣਾ ਪ੍ਰਾਪਤ ਹੁੰਦੇ
1: ਹਾਂ ਯਾਨੀ 10-12 ਟ੍ਰੈਪ ਅਗਰ ਆਹਾਂ ਲਗਾ ਦਿੰਗੇ ਤਾਂ ਹੈ ਬਥੇਰੇ ਹੋਣੇ ਭਈ ਇੱਕ ਏਕੜ ਬਗੀਚੇ ਵਾਸਤੇ ਅਗਰ ਆਹ ਜੈਵਿਕ ਤਰੀਕੇ ਨੇ ਜੇ ਅਸੀਂ ਇਹਦਾ ਨਿਪਟਾਰਾ ਕਰਨਾ ਹੋ ਤਾਂ ਆਹ ਨਿੰਮ ਦਾ ਤੇਲ ਲੈਣਾ 2 ਤੇ 3 ਮਿਲੀਲੀਟਰ ਹੈ ਨਾ ਕਹਿੰਦੇ 1 ਲੀਟਰ ਪਾਣੀਆਂ 'ਚ ਜੇ ਆਸ ਹੈ ਇਹਦਾ ਘੋਲ ਬਣਾਉਣਾ ਕਹਿੰਦੇ ਇਹਦਾ ਛਿੜਕਾਵ ਜੇ ਆਸ ਹੈ ਆਪਣੀਆਂ ਫਸਲਾਂ ਪਰ ਕਰੇ ਲੈਣਾ ਵੀ ਆ ਇਸ 'ਤੇ ਮੱਖੀਆਂ ਜੇ ਇਸ ਹੈ ਪ੍ਰਾਕ੍ਰਿਤਿਕ ਤਰੀਕੇ ਨੇ ਜੇ ਇਸ ਹੈ ਨੇੜੇ ਨਹੀਂ ਆਉਂਦੀਆਂ ਵੀ ਹਨ
0: ਬਿਲਕੁਲ ਕਹਿੰਦੇ ਜਿਵੇਂ ਰਸਾਇਣਿਕ ਸਪਰੇ ਦੀ ਗੱਲ ਕਰੀਏ ਤਾਂ ਜੇ ਅਗਰ ਪ੍ਰਕੋਪ ਬੜਾ ਜ਼ਿਆਦਾ ਹੈ ਨਾ ਤਾਂ ਆਹ ਜੋ ਜਿਹੜੇ ਵੀ ਕ੍ਰਿਸ਼ੀ ਵਿਸ਼ੇਸ਼ਗ ਹੁੰਦੀ ਤਿੰਨਾਂ ਦੀ ਸਲਾਹ ਹੈ ਮੈਲਾਥਿਓਨ ਜਾਂ ਸਪਾਈਨੋਸੈਡ ਜਿਹੜੇ ਜੀ ਕੀਟਨਾਸ਼ਕ ਹੁੰਦੇ ਉਹਨਾਂ ਦਾ ਉਚਿਤ ਮਾਤਰਾ 'ਚ ਸਪਰੇ ਜੀ ਇਸ ਕਰੇ ਲੈਣਾ ਚਾਹੀਦਾ
1: ਜੀ ਬਿਲਕੁਲ ਯਾਨੀ ਉਚਿਤ ਮਾਤਰਾ ਬੋਲਣ ਦਾ ਕਾਰਨ ਇਹ ਆ ਵੀ ਕਈ ਵਾਰ ਆਹ ਕਿਆ ਕਰਦੇ ਭਾਈ ਦਵਾਈ ਜੇ ਇਸੇ ਬੜੀ ਘੱਟ ਪਾਉਂਦੇ ਕਹਿੰਦੇ ਪਾਣੀ ਜੇ ਇਸੇ ਜ਼ਿਆਦਾ ਪਾ ਦਿੰਦੇ ਵੀ ਹਨ ਤਾਂ ਇਸ 'ਤੇ ਜੇ ਆਸ ਹੈ ਕੋਈ ਫਾਇਦਾ ਨਹੀਂ ਹੁੰਦਾ ਛਿੜਕਾਵ ਕਰਨ ਦਾ ਕਹਿੰਦੇ ਕਈ ਵਾਰ ਆਹ ਕਿਆ ਕਰਦੇ ਦਵਾਈ ਜ਼ਿਆਦਾ ਪਾ ਦਿੰਦੇ ਪਾਣੀਆਂ ਦੀ ਮਾਤਰਾ ਘੱਟ ਪਾਉਂਦੇ ਤਾਂ ਹੈ ਫਾਇਦਾ ਹੋਣ ਦੀ ਜ਼ਿਆਦਾ ਨੁਕਸਾਨ ਹੋ ਜਾਂਦਾ ਵੀ ਆ ਤਾਂ ਤਿਤਨੀ ਜੇ ਲਿਖੀ ਦੀ ਉਹ ਮਾਤਰਾ ਦਵਾਈ ਦੀ ਕਹਿੰਦੇ ਪਾਣੀਆਂ ਦੀ ਉਤਨੀ ਮਾਤਰਾ 'ਚ ਇਸੇ ਆਹ ਇਸਤੇਮਾਲ ਕਰਨੀ ਵੀ
0: ਬਿਲਕੁਲ ਕਹਿੰਦੇ ਇਸ ਤੋਂ ਇਲਾਵਾ ਦੇਖਾ ਅਗਰ ਆਹ ਆਪਣੀ ਕੋਈ ਵੀ ਫਸਲ ਇਸ ਜੋ ਬਚਾਉਣਾ ਚਾਹੁੰਦੇ ਨਾ ਤਾਂ ਸਵੱਛਤਾ ਜੀ ਇਸ ਸਭ ਤੋਂ ਵੱਡਾ ਇੱਕ ਪਹਿਲੂ ਹੈ ਅਗਰ ਆਹ ਸਾਫ਼ ਸੁਥਰਾ ਆਪਣਾ ਬਗੀਚਾ ਰੱਖ ਗਏ ਤਾਂ ਇਹੜੇ ਜੇ ਕੀੜੇ ਜੀ ਇਸ ਨੇੜੇ ਨਹੀਂ ਆਉਣੇ
1: ਜੀ ਬਿਲਕੁਲ ਦੇਖਾ ਹੁਣ ਗਾਂ ਬਰਸਾਤੀ ਲੱਗਣੀਆਂ ਵੀ ਹਨ ਫਿਰ ਵਰਖਾਂ ਵੀ ਆਉਣੀਆਂ ਹਨ ਤਾਂ ਵਰਖਾਂ 'ਚ ਤਾਂ ਆਪਣੇ ਆਪ ਹੀ ਕਈ ਤਰ੍ਹਾਂ ਦੇ ਕੀੜੇ ਮਕੌੜੇ ਜੇ ਇਸ ਆਉਣਾ ਸ਼ੁਰੂ ਹੋ ਜਾਂਦੇ ਵੀ ਹਨ ਕਈ ਤਰ੍ਹਾਂ ਦੇ ਮੱਖੀਆਂ ਆਉਣਾ ਸ਼ੁਰੂ ਹੋ ਜਾਂਦੀਆਂ ਵੀ ਹਨ ਤਾਂ ਅਗਰ ਆਹ ਬਗੀਚੇ ਦੀ ਸਫਾਈ ਕਰਕੇ ਤਾਂ ਇਹ ਚੀਜ਼ਾਂ ਜੇ ਇਸ ਨੇੜੇ ਨਹੀਂ ਆਉਂਦੀਆਂ ਵੀ ਹਨ ਤਾਂ ਇਸ ਵਾਸਤੇ ਕੁਛ ਤਰੀਕੇ ਜੇ ਇਸ ਆਹ ਅਪਣਾ ਸਕਦੇ ਵੀ ਹਨ
0: ਹਾਂ ਜਿਹੜੇ ਵੀ ਸੜਿਓ ਗਲਿਓ ਫਲ ਹੁੰਦੇ ਤਿੰਨਾਂ ਜੋ ਇਕੱਠਾ ਕਰੀਕੇ ਜਾਂ ਤੇ ਆਹ ਜ਼ਮੀਨਾਂ 'ਚ ਇੱਕ ਗਹਿਰਾ ਗੱਡਾ ਬਣਾਈ ਕੇ ਦਵਾਈ ਦੇਣੇ ਜਾਂ ਤੇ ਹੈ ਜਲਾਈ ਦੇਣੇ ਤਾਂ ਕਿ ਮੱਖੀ ਜੀ ਇਸ ਇਸਦਾ ਜੀਵਨ ਚੱਕਰ ਤਿੱਥੀ ਖਤਮ ਹੋ ਜਾਓ ਕਹਿੰਦੇ ਹੋਰ ਜ਼ਿਆਦਾ ਇਸ ਤੇ ਜੀਵ ਜੀ ਇਸ ਪਨਪੀ ਨਾ ਸਕਣਾ
1: ਹਾਂ ਕਹਿੰਦੇ ਇਹ ਵੀ ਦੇਖਾ ਤੂਫਾਨ ਅੱਜ ਕੱਲ੍ਹ ਜ਼ਿਆਦਾ ਪਾਉਂਦੇ ਵੀ ਹਨ ਤਾਂ ਤੂਫਾਨ ਪਾਉਣ ਦੀ ਵਜ੍ਹਾ ਤੇ ਵੀ ਕਈ ਤਰ੍ਹਾਂ ਦੇ ਪੱਤੇ ਜੇ ਇਸ ਆਏ ਨੇ ਰੁੱਖਾਂ ਹੇਠ ਇਕੱਠੇ ਹੋ ਜਾਂਦੇ ਵੀ ਹਨ ਕਹਿੰਦੇ ਰੁੱਖ ਅਗਰ ਘਾਣਾ ਤਾਂ ਤਿਸ ਹੇਠ ਬੜੇ ਢੇਰ ਜੇ ਇਸ ਲੱਗੀ ਆਉਂਦਾ ਵੀ ਆਇਆ ਤੇ ਵੀ ਧਿਆਨ ਰੱਖਣਾ ਵੀ ਪੱਤਰ ਵੀ ਜੇ ਇਸ ਰੁੱਖਾਂ ਹੇਠ ਇਕੱਠੇ ਨਹੀਂ ਹੋਣ ਦੇਣੇ ਵੀ ਹਨ ਸਾਫ਼ ਸਫਾਈ ਜੇ ਇਸ ਆਪਣੇ ਬਗੀਚੇ 'ਚ ਰੱਖਣੀ ਤਾਂ ਕਿ ਕੀੜੇ ਮਕੌੜੇ ਜੇ ਇਸ ਲੱਗਣੇ ਨੇ
0: ਕਹਿੰਦੇ ਅਗਰ ਆਹ ਵੱਲ ਕੁਛ ਹੀ ਪੇੜ ਹਨ ਤਾਂ ਤਿੰਨਾਂ ਪਰ ਫਲਾਂ ਦੇ ਆਕਾਰ ਦਾ ਹੋਣੇ ਵਾਲਾ ਤਿੰਨਾਂ ਜਿਹੜੀਆਂ ਪਤਲਾ ਕੱਪੜਾ ਹੈ ਵਿਸ਼ੇਸ਼ ਕਰ ਜਿਹੜੇ ਜੀ ਪੇਪਰ ਬੈਗ ਹੁੰਦੇ ਤਿਸ ਨੇ ਜੀ ਆਹ ਟੱਕੀ ਸਕਦੇ ਇਸ ਤੇ ਵੀ ਜਿਹੜੀ ਜੀ ਮੱਖੀ ਇਸ ਫਲਾਂ ਪਰ ਡੰਕ ਨਹੀਂ ਮਾਰਦੀ ਕਹਿੰਦੇ ਆਹ ਦਾ ਫਲ ਜੀ ਇਸ ਸੁਰੱਖਿਅਤ ਰਹਿੰਦਾ
1: ਜੀ ਬਿਲਕੁਲ ਤਾਂ ਤੀਆਂ ਆਹਦੀ ਅੰਬਾਂ ਦੀ ਫਸਲ ਤਾਂ ਮੱਖੀਆਂ ਦਾ ਪ੍ਰਕੋਪ ਜੇ ਅਸੀਂ ਅਪ੍ਰੈਲ ਤੇ ਜੁਲਾਈ ਤੱਕ ਜੇ ਆਸ ਹੈ ਜ਼ਿਆਦਾ ਹੁੰਦਾ ਵੀ ਹੈ ਆ ਫਲਾਂ ਪਰ ਤਾਂ ਇਸ ਟਾਈਮ ਜੇ ਆਸ ਹੈ ਅਗਰ ਆਹ ਤਰੀਕੇ ਅਪਣਾਏ ਲੈਣ ਫਸਲਾਂ ਜੋ ਬਚਾਉਣ ਵਾਸਤੇ ਤਾਂ ਅਸਾਂ ਦੀ ਫਸਲ ਜੇ ਇਸ ਹੈ ਬਚੀ ਸਕਦੀ ਵੀ ਕਹਿੰਦੇ ਅਗਰ ਅਸਾਂ ਟਰੈਪ ਇਸਤੇਮਾਲ ਕਰਨ ਤਾਂ ਸਾਰੇ ਤੋਂ ਵਧੀਆ ਕਹਿੰਦੇ ਸਸਤਾ ਤਰੀਕਾ ਹੈ ਇਸ ਵਾਸਤੇ, ਹੈ ਨਾ?
0: ਹਾਂ, ਤਾਂ ਇਸ ਤਰੀਕੇ ਨਾਲ ਅਸਾਂ ਆਪਣੀ ਬਾਗਬਾਨੀ 'ਚ ਜਿਹੜੇ ਵੀ ਫਸਲਾਂ ਜੋ ਜਾਂ ਬਗੀਚੇ 'ਚ ਕੀਟ ਲੱਗਦੇ ਤਾਂ ਤਿੰਨਾਂ 'ਤੇ ਅਸਾਂ ਆਪਣੀ ਫਸਲਾਂ ਜੋ ਬਚਾਈ ਸਕਦੇ, ਪਰ ਇਹ ਹੈ ਕਿ ਟਾਈਮ ਰਹਿੰਦੇ ਜੀ ਅਸਾਂ ਇਹਨਾਂ ਦਾ ਨਿਦਾਨ ਕਰਨਾ।
1: ਜੀ ਬਿਲਕੁਲ, ਤਾਂ ਇਹ ਤਾਂ ਰਹੀ ਗੱਲਬਾਤ ਭਈ ਅਗਰ ਆਹਦੇ ਅੰਬਾਂ ਦੇ ਬਗੀਚੇ 'ਚ ਜੇ ਆਸ ਫਲ ਮੱਖੀ ਲੱਗੀ ਆਓ ਫਲਾਂ 'ਚੋਂ ਤਾਂ ਆਪਣੀ ਫਸਲ ਜੇ ਇਸ ਆਹ ਤਿਸ 'ਤੇ ਕਿਵੇਂ ਬਚਾਉਣੀ, ਤਿਸ ਦੇ ਬਾਰੇ 'ਚ ਹੀ ਕਹਿੰਦੇ ਹੁਣ ਕਾਰਜਕ੍ਰਮ 'ਚ ਸੁਣਨਾ ਇੱਕ ਬੰਕਾ ਜਿਹਾ ਲੋਕ।

0: ਕਿਸਾਨ ਕਨੇ ਬਾਗਬਾਨ ਭਾਈ ਭੈਣੋ, ਇਹ ਤਾਂ ਸੁਣਿਆ ਹਾਂ ਲੋਕ ਗੀਤ ਕਨੇ ਇਸਨੇ ਸੌਗੀ ਹੁਣ ਕਾਰਜਕ੍ਰਮ 'ਚ ਟਾਈਮ ਹੋਏ ਗਾ ਹਮੀਰਪੁਰ ਸਬਜ਼ੀ ਮੰਡੀ 'ਤੇ ਮਿਲੀ ਦੇ ਫਲਾਂ ਜੀਣਸਾਂ ਕਨੇ ਸਬਜ਼ੀਆਂ ਦੇ ਥੋਕ ਭਾਅ ਦੱਸਣੇ ਦਾ।
1: ਜੀ ਤਾਂ ਅੱਜ ਕੀ ਸਬਜ਼ੀਆਂ ਦੇ ਥੋਕ ਭਾਅ ਦੀ ਗੱਲਬਾਤ ਕਰੀਏ ਤਾਂ ਆਲੂ ਦਾ ਅੱਜ ਪ੍ਰਤੀ ਕਿਲੋ ਦਾ ਭਾਅ ਰਿਹਾ 8-13 ਰੁਪਏ ਪ੍ਰਤੀ ਕਿਲੋ, ਆਲੂ ਪਹਾੜੀ ਰਿਹਾ 14-16 ਰੁਪਏ ਪ੍ਰਤੀ ਕਿਲੋ, ਪਿਆਜ਼ ਰਿਹਾ 18-22 ਰੁਪਏ ਪ੍ਰਤੀ ਕਿਲੋ, ਗੋਭੀ ਰਹੀ 35-40 ਰੁਪਏ, ਬੰਦ ਗੋਭੀ ਰਹੀ 14-15, ਸ਼ਿਮਲਾ ਮਿਰਚ ਰਹੀ 20 ਰੁਪਏ ਕਿਲੋ, ਕਨੇ ਘੀਆ ਰਿਹਾ 15-20 ਰੁਪਏ ਕਿਲੋ।
0: ਜੀ ਕਨੇ ਭਿੰਡੀਆਂ ਦਾ ਅੱਜ ਕਾ ਭਾਅ ਰਿਹਾ 20-25 ਰੁਪਈਏ ਕਿਲੋ, ਟਿੰਡਾ ਰਿਹਾ ਜੀ 20-25 ਰੁਪਈਏ ਕਿਲੋ, ਪਰਵਲ ਰਹੀ 35-40 ਰੁਪਈਏ ਕਿਲੋ, ਕਰੇਲਾ ਰਿਹਾ ਜੀ 25-30 ਰੁਪਈਏ ਕਿਲੋ, ਪਾਲਕ ਰਿਹਾ 40-45 ਰੁਪਈਏ ਕਿਲੋ, ਕਨੇ ਟਮਾਟਰਾਂ ਦਾ ਭਾਅ ਰਿਹਾ 14-15 ਰੁਪਈਏ ਇੱਕ ਕਿਲੋ ਦਾ।
1: ਜੀ ਅਦਰਕ ਦਾ ਭਾਅ ਰਿਹਾ 140-150 ਰੁਪਏ ਪ੍ਰਤੀ ਕਿਲੋ, ਲਹਸੁਣ ਰਿਹਾ 120-150 ਰੁਪਏ ਪ੍ਰਤੀ ਕਿਲੋ, ਕਨੇ ਫਰਾਂਸ ਬੀਨ ਰਹੀ 90-130 ਰੁਪਏ ਕਿਲੋ।
0: ਜੀ ਕਨੇ ਜੇ ਗੱਲ ਕਰੀਏ ਫਲਾਂ ਦੀ ਤਾਂ ਕੇਲਾ ਇੱਕ ਡੱਬਾ 12 ਕਿਲੋ ਦਾ ਭਾਅ ਰਿਹਾ 450-500 ਰੁਪਈਏ, ਸੇਬ ਇੱਕ ਕਿਲੋ ਰਹੇ ਜੀ 140-150 ਰੁਪਈਏ, ਅਨਾਰ ਰਿਹਾ 180-210 ਰੁਪਈਏ ਕਿਲੋ, ਮੌਸਮੀ ਰੇ 85 ਰੁਪਈਏ ਕਿਲੋ, ਪਪੀਤਾ ਰਿਹਾ 50 ਰੁਪਈਏ ਕਿਲੋ, ਕੀਵੀ ਰਹੀ ਜੀ ਇੱਕ ਡੱਬਾ 1150-1200 ਰੁਪਈਏ, ਕਨੇ ਅਨਾਨਾਸ ਰਿਹਾ ਅੱਜ 50 ਰੁਪਈਏ ਕਿਲੋ।
1: ਕਨੇ ਗੱਲ ਕਰੀਏ ਜੀਣਸਾਂ ਦੇ ਥੋਕ ਬਾਜ਼ਾਰ ਭਾਓ ਦੀ ਤਾਂ ਬਾਸਮਤੀ ਚੌਲ ਅੱਜ ਰੇ 40-100 ਰੁਪਏ ਪ੍ਰਤੀ ਕਿਲੋ, ਬੇਗਮੀ ਚੌਲ ਰੇ 30-40 ਰੁਪਏ ਪ੍ਰਤੀ ਕਿਲੋ, ਕਨੇ ਧੜਾ ਚੌਲ ਰੇ 25-30 ਰੁਪਏ ਪ੍ਰਤੀ ਕਿਲੋ।
0: ਜੀ ਕਨੇ ਦਾਲਾਂ ਦੀ ਗੱਲ ਕਰੀਏ ਤਾਂ ਮਾਂਹ ਦੀ ਦਾਲ ਰਹੀ 115-130 ਰੁਪਈਏ ਕਿਲੋ, ਮੂੰਗੀ ਰਹੀ ਜੀ 90-100 ਰੁਪਈਏ ਕਿਲੋ, ਚਣਾ ਰਹੀ ਆ 75-150 ਰੁਪਈਏ ਕਿਲੋ, ਕਨੇ ਸੁੱਕੀਆਂ ਮਿਰਚਾਂ ਦਾ ਭਾਅ ਰਿਹਾ 350-380 ਰੁਪਈਏ,
1: ਅਲਸੀ ਰਹੀ 70-90 ਰੁਪਏ ਪ੍ਰਤੀ ਕਿਲੋ, ਕਨੇ ਅੰਨ ਦੇਸੀ ਘਿਓ ਦੀ ਗੱਲ ਕਰੀਏ ਤਾਂ ਇਸਦਾ ਭਾਅ ਰਿਹਾ 500-650 ਰੁਪਏ ਪ੍ਰਤੀ ਕਿਲੋ।
0: ਜੀ ਤਾਂ ਇਹ ਤਾਂ ਥੇ ਹਮੀਰਪੁਰ ਸਬਜ਼ੀ ਮੰਡੀ 'ਤੇ ਮਿਲੀ ਦੇ ਫਲਾਂ ਸਬਜ਼ੀਆਂ ਕਨੇ ਜੀਣਸਾਂ ਦੇ ਥੋਕ ਭਾਅ।
1: ਜੀ ਤਾਂ ਇਸੀ ਗੱਲਬਾਤ ਨੇ ਸੌਗੀ ਹੁਣ ਆਹਾਂ ਆਪਣੇ ਸਭਨੀ ਸੁਣਨੇ ਵਾਲੇ 'ਤੇ ਲੈਂਦੇ ਨੇ ਕਾਰਜਕ੍ਰਮ ਜੋ ਇੱਥੇ ਖਤਮ ਕਰਨ ਦੀ ਅਨੁਮਤੀ।
0: ਨਮਸਕਾਰ।

0: ਦਿੱਤਾ।
1: ਤਾਂ ਥੋੜਾ ਖਾਣਾ ਹੈ ਨਾ ਤਾਲੀ।
0: ਦੇਖ ਮੇਕ ਦੇ ਕਾਲ ਜੇ ਫੁੱਕ ਦੀ ਤੰਗੀ ਗਰਮੀਆਂ ਨੇ ਲੱਗੀ ਦੀ ਉਹ ਫਕੋਣਾ ਕਿ ਨਾ ਫੁੱਕ ਹੀ ਰੱਖ ਮਿੰਗਿਓ ਥੋੜੇ ਖਾਧੀ ਦਾ। ਪਰ ਅੱਜ ਕੱਲ੍ਹ ਮਸਾਲੇਦਾਰ ਚੀਜ਼ਾਂ ਖਾਣੇ ਨਹੀਂ ਚਾਹੀਦੀਆਂ ਭਾਈ ਗਿਆ ਦਈਆਂ ਗਰਮੀਆਂ 'ਚ।
1: ਸਹੀ ਗੱਲ ਆਦੀ ਭਈ, ਲੱਜ ਤੇ ਪਰਹੇਜ ਖਰਾ ਹੁੰਦਾ। ਅਗਰ ਦਾਏ ਥੋਏ ਦਾ ਖਾਂਗੇ ਨਾ ਤਾਂ ਦੇ ਦਿਆ ਨਹੀਂ ਹੁੰਦਾ ਫਿਰ।
0: ਮੇ ਅੱਜ ਕੱਲ੍ਹ ਤਾਂ ਦੇਖ ਪੰਛੀ ਪਖੇਰੂ ਕਿਆ ਜਾਨਵਰ ਕਿਆ ਪਸ਼ੂ ਕਿਆ ਇਹਾਂ ਪਈ ਫੁੱਕ ਸਾਰਿਆਂ ਦੀ ਪਤਰਾ ਭਰੋਈ ਦੀ ਵੀ।
1: ਔਰ ਵੀ ਇਹ ਕਹਿੰਦੇ ਦੇਖ ਆਹਾਂ ਤੂੰ ਤਾਂ ਆਪਣੇ ਘਰਾਂ ਲੁੱਕੀ ਆ ਦੇ ਆਈ ਕੇ ਨਾ, ਜਿਹੜੇ ਜਿਤਨੇ ਜੰਗਲਾਂ 'ਚ ਧੁੱਪਾਂ 'ਚ ਪੰਛੀ ਪਖੇਰੂ ਹੈ ਨਾ ਬੇਚਾਰੇ, ਤੇ ਇਹਨਾਂ ਦਾ ਕਿਆ ਲੂੰਗਾ।
0: ਉਹ ਮੇ ਉਪਰ ਤੇ ਅੱਗੇ ਭੜਕਾਈ ਦਿਆ ਦੇ ਫਿਰੇ।
1: ਹਾਂ ਬੜਾ ਭਾਰੀ ਨੁਕਸਾਨ ਹੋਦਾ ਭਾਈ ਅੱਗੇ ਭੜਕਾਉਣੇ ਵਾਲੇ, ਤਾਂ ਕਿਆ ਹੀ ਗਲਾਣਾ।
0: ਨਾ ਆਪਣੀ ਵੀ ਸ਼ਰਮ ਹੋਣਾ ਚਾਹੀਦੀ ਥੋੜ੍ਹੀ ਬਹੁਤ,
1: ਔਰ
0: ਹੈ ਨਾ ਭਈ। ਮੇ ਆਪੀ ਜੋ ਜ਼ਰਾ ਕਰ ਤੱਤੀ ਲਗੋ ਤੱਕ ਦੇ ਤਾਂ ਪਵਾ ਦਾ ਤੱਤੀ ਤਾਂ ਦੂਰ ਦੀ ਗੱਲ, ਜ਼ਰਾ ਕਰ ਧੁੱਪੇ ਜਾ ਦੇ ਤਾਂ ਫਰਲੋਏ ਨੇ ਪੌਦੇ ਅੰਦਰ ਆਏ ਨੇ। ਮੈਂ ਤਿਨਾ ਜੇ ਪੰਛੀਆਂ ਪਖੇਰੂਆਂ ਪਰੜੋਈ ਆਉਣਾ ਅੱਗੇ ਨੇ, ਤਿਨਾਂ ਦਾ ਕਿਆ ਹਾਲ ਹੋਣਾ ਵੀ ਹੈ।
1: ਉਮੀਦ ਦਿਖ ਅਗਰ ਆਹ ਨੰਗੇ ਪੈਰ ਚੱਲ ਗਏ ਚਲਾਉਣਾ ਹੜ ਤੇ ਇੱਕ ਗੈਂ ਵੀ ਦਿਉਣੀ ਨਹੀਂ
0: ਨਾ
1: ਦਿਉਣੀ, ਤਾਂ ਦੇ ਆਏ ਵੀ ਆਹਾਂ ਤੂਹਾਂ ਜੋ ਥੋੜ੍ਹਾ ਸਮਝਣ ਕੰਮ ਲੈਣਾ ਚਾਹੀਦਾ ਕਿ ਇਹ ਜੰਗਲਾ ਫੂਕੀ ਆ ਦੇ ਨਾ, ਇਹਨਾਂ ਪਰ ਤਾਂ ਕਾਰਵਾਈ ਹੋਣਾ ਚਾਹੀਦੀ।
0: ਆਹੋ ਕਹਿੰਦੇ ਦਿਖ ਮੈਂ ਮਿੰਗੋ ਜੰਗਲੀ ਜਾਨਵਰਾਂ ਤੇ ਯਾਦ ਆਈ, ਅੱਜ ਹੈ ਕਛੂਆ ਦਿਵਸ ਵੀ ਆ ਬੋਲਿਆ।
1: ਹਾਂ ਤਾਂ ਸਹੀ ਹੈ ਨਾ ਵੀ ਕੋਈ ਵੀ ਜਿਹੜੇ ਜੀ ਆਹਾਂ ਦੇ ਜੀਵ ਹੈ ਨਾ ਨਾ, ਤਿਨਾਂ ਜੋ ਬਚਾਉਣੇ ਤਾਂ ਜੀ ਅਸੀਂ ਜੋ ਪ੍ਰਯਾਸ ਕਰਨਾ ਚਾਹੀਦੇ ਵੀ ਕਿਵੇਂ ਆਪਣੇ ਪਰਿਵਾਰ 'ਚ ਜਿਹੜੀਆਂ ਚੀਜ਼ਾਂ ਤਿਨਾਂ ਜੋ ਬਚਾ ਕੇ ਰੱਖੀਏ।
0: ਹਾਂ ਕਿਉਂਕਿ ਦੇਖਾ ਇਹ ਜੇ ਕਛੂ ਇਹਨਾਂ ਦੀ ਪ੍ਰਜਾਤੀ ਜੇ ਇਸੇ ਬੜੀ ਭਾਰੀ ਜ਼ਿਆਦਾ ਘਟਣਾ ਲੱਗੀ ਪਈ ਦੀ ਵੀ ਨਾ ਹੁਣ, ਤਾਂ ਇਹਾਂ ਦਾ ਜ਼ਿਆਦਾ ਤੋਂ ਜ਼ਿਆਦਾ ਸੰਰਕਸ਼ਣ ਜੇ ਅਸੀਂ ਕਰਾ ਦੇ ਵੀ ਹਨ ਭਈ ਇਹ ਸੁਰੱਖਿਅਤ ਰਹਿਣ, ਜਾਂ ਇਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਜੇ ਅਸੀਂ ਵਿਰਧੀ ਵੀ ਉਹ ਕੋਈ ਵੀ ਚੀਜ਼ ਹੈ ਨਾ, ਜੇ ਆਉਂਦਾ ਪਰਿਆਵਰਨ ਸਵੱਛ ਰਹੇਗਾ ਤਾਂ ਇਸੇ ਚੀਜ਼ ਜੇ ਇਸੇ ਤਿੱਥੀ ਰਹਿਣੀ।
1: ਹਾਂ ਸਹੀ ਹੈ ਨਾ। ਅਗਰ ਆਹਾਂ ਦੇ ਨੇੜੇ ਤੇੜੇ ਦੇ ਵਾਤਾਵਰਣ ਦੀ ਗੱਲ ਕਰੀਏ, ਜਾਂ ਇਸ ਵਿੱਚ ਜਿਹੜੇ ਜੀ ਪੰਛੀ ਪਖੇਰੂ ਹਨ, ਇਹ ਆਹਾਂ ਤੂਹਾਂ ਦੀ ਜ਼ਿੰਮੇਵਾਰੀ ਬਣਦੀ ਵੀ ਇਹਨਾਂ ਦਾ ਆਹਾਂ ਸੰਰਕਸ਼ਣ ਕਰੀਏ ਕਿ ਇਹਨਾਂ ਜੋ ਬਚਾਈ ਕੇ ਰੱਖੀਏ।
0: ਬਿਲਕੁਲ, ਅਗਰ ਜੰਗਲੀ ਜਾਨਵਰ ਨਹੀਂ ਹੋਣਗੇ ਪੰਛੀ ਨਹੀਂ ਹੋਣਗੇ ਤਾਂ ਕਿਤਨਾ ਭਾਰੀ ਗੰਦ ਜੀ ਅਸੀਂ ਫੈਲੀ ਆਉਣਾ ਚੌ ਪਾਸਿਆ। ਪਹਿਲਾਂ ਦੇਖ ਇੱਲ ਆਉਂਦੀਆਂ ਸੀ,
1: ਹਾਂ ਹੁਣ ਤਾਂ ਦੇਖ ਭਈ ਕੁੱਤੀ ਨਹੀਂ ਸੁੱਝਦੀਆਂ,
0: ਗੀਤ ਤਿੰਨੋਂ ਬੋਲਦੇ ਸੀ ਆਉਂਦੀਆਂ ਸੀ ਭਈ ਬਥੇਰੀਆਂ, ਤਾਂ ਭਈ ਜੰਗਲਾਂ 'ਚ ਕੁਛ ਹੁੰਦਾ ਹਾ ਤਾਂ ਭਈ ਬਿਲਕੁਲ ਸਾਫ਼ ਸਫਾਈ ਹੋ ਜਾਂਦੀ ਸੀ ਹੈ, ਕਿਉਂਕਿ ਪਸ਼ੂ ਪਕਸ਼ੀ ਹੁੰਦੇ ਨੇ ਚੀਜ਼ਾਂ ਖਾਈ ਜਾਂਦੇ ਵੀ ਹਨ, ਕੋਈ ਚੀਜ਼ ਮਰੀ ਗਈ ਜਾਂ ਕੁਛ, ਹੁਣ ਤਾਂ ਇਹ ਦਿਖਣੋਂ ਨਹੀਂ ਮਿਲਦੀਆਂ ਵੀ ਅਨਕਨ ਚੀਜ਼ਾਂ ਹੈ।
1: ਹਾਂ ਤਾਂ ਸਹੀ ਬੋਲਣੇ ਦਾ ਮਤਲਬ ਹੈ ਨਾ ਕਿ ਪ੍ਰਕਿਰਤੀ 'ਚ ਅਗਰ ਸੰਤੁਲਨ ਬਣਾਈ ਕੇ ਰੱਖਣਾ ਹੈ ਨਾ, ਤਾਂ ਹਰ ਚੀਜ਼ਾਂ ਦਾ ਹੋਣਾ ਜੀ ਇਸ ਹੈ ਬੜਾ ਜ਼ਰੂਰੀ ਹੈ।
0: ਕਿਉਂਕਿ ਤਲ ਜਹਾਂ ਬਦਲਾਵ ਕਰਨ ਦੀ ਕੋਸ਼ਿਸ਼ ਕਰਦੇ ਨਾ ਤਾਂ ਇਸ 'ਤੇ ਪਰਿਆਵਰਣ ਦਾ ਵੀ ਨੁਕਸਾਨ ਹੁੰਦਾ, ਜਿਹੜੇ ਪ੍ਰਾਕ੍ਰਿਤਿਕ ਤੌਰ ਪਰ ਜੀਵ ਜੰਤੂ ਹੈ ਤਿਨ੍ਹਾਂ ਦਾ ਵੀ ਨੁਕਸਾਨ ਹੁੰਦਾ, ਕਹਿੰਦੇ ਆਪਣਾ ਤਾਂ ਹੁੰਦਾ ਹੀ ਆ ਬੋਬੋ।
1: ਹਾਂ ਸਹਿ ਤਾਂ ਹੁੰਦਾ ਹੀ ਹੈ।